0: ਪਹਿਲਿਆਂ ਅੱਜ ਦੀ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਸੂ ਚੌਖੇ ਕਾਮ ਸੂ ਜੁੜਨੇ ਔਰ ਕੁਛ ਨਵੋ ਸਿੱਖਣੇ ਰੋ ਹੇਲੋ ਕਰਿਓ ਆਕਾਸ਼ਵਾਣੀ ਰੇ ਮਨ ਕੀ ਬਾਤ ਕਾਰਜਕ੍ਰਮ ਮੈਂ ਆਪਣਾ ਵਿਚਾਰ ਸਾਂਝਾ ਕਰਿਆ ਉਰਵਰਕਾਂ ਰੇ ਸੰਤੁਲਿਤ ਉਪਯੋਗ ਔਰ ਮੌਸਮ ਸੰਬੰਧੀ ਚੁਣੌਤੀਆਂ ਮੈਂ ਕਾਸ਼ਤਕਾਰਾਂ ਨੇ ਸਲਾਹ ਦੇਵਣ ਖਾਤਰ ਕਾਲੇ ਸੂ ਦੇਸ਼ ਭਰ ਮੈਂ ਖੇਤ ਬਚਾਓ ਅਭਿਆਨ ਦੀ ਸ਼ੁਰੂਆਤ ਵੈਲੀ ਪ੍ਰਦੇਸ਼ ਭਰ ਮੈਂ ਵੰਦੇ ਗੰਗਾ ਜਲ ਸੰਰਕਸ਼ਣ ਜਨ ਅਭਿਆਨ ਰੇ ਤਹਿਤ ਕਈ ਗਤੀਵਿਧੀਆਂ ਰਾਖੀ ਜੀ ਔਰ IPL ਕ੍ਰਿਕੇਟ ਰੋ ਫਾਈਨਲ ਮੁਕਾਬਲੋ ਆਜ ਰੋਇਲ ਚੈਲੇਂਜਰਸ ਬੈਂਗਲੁਰੂ ਔਰ ਗੁਜਰਾਤ ਟਾਈਟਨਸ ਵਿਚ ਵੈਲੀ ਖਿਤਾਬੀ ਭਿੜੰਤ ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਔਰ ਅਭੇ ਸਮਾਚਾਰ ਵਿਗਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਸੂ ਅਪੀਲ ਕਰੀ ਹੈ ਕਿ ਵਹਿ ਅਹਿੜੇ ਲੋਕਾਂ ਰੇ ਪਰਿਆਸਾਨੇ ਪਹਿਚਾਣੇ ਔਰ ਵਾਰੀ ਸਰਾਵਨਾ ਕਰੇ ਜਗ੍ਹਾ ਕੁਛ ਨੂਓ ਕਰਰ ਸਭਨੇ ਪ੍ਰੇਰਣਾ ਦੇਵੇ ਹੈ ਅੱਜ ਆਕਾਸ਼ਵਾਣੀ ਸੂ ਪ੍ਰਸਾਰਿਤ ਮਨ ਕੀ ਬਾਤ ਕਾਰਜਕ੍ਰਮ ਮੈਂ ਪ੍ਰਧਾਨ ਮੰਤਰੀ ਲੋਕਾਂ ਸੂ ਖੁਦ ਵੀ ਕਿਨੀ ਚੋਖਾ ਕਾਮ ਸੂ ਜੁੜਨੇ ਦੀ ਅਰਜ ਕਰੀ
1: ਸਾਥੀਓ ਭਾਰਤ ਕੇ ਹਰ ਗਾਂਵ ਮੈਂ ਹਰ ਸ਼ਹਿਰ ਮੈਂ ਕੁਛ ਨਾ ਕੁਛ ਐਸਾ ਹੋ ਰਹਾ ਹੈ ਜੋ ਹਮੇ ਪ੍ਰੇਰਣਾ ਦੇਤਾ ਹੈ ਕਈ ਬਾਰ ਇਨ ਪ੍ਰਯਾਸੋਂ ਕੀ ਜ਼ਿਆਦਾ ਚਰਚਾ ਨਹੀਂ ਹੋਤੀ ਲੇਕਿਨ ਜਬ ਹਮ ਇਨ੍ਹੇ ਜਾਣਤੇ ਹੈ ਤੋ ਇਹ ਵਿਸ਼ਵਾਸ ਔਰ ਮਜ਼ਬੂਤ ਹੋਤਾ ਹੈ ਕਿ ਦੇਸ਼ ਆਪਣੇ ਲੋਕੋਂ ਕੀ ਸ਼ਕਤੀ ਸੇ ਆਗੇ ਬੜ ਰਹਾ ਹੈ ਮੇਰਾ ਆਪਸੇ ਆਗ੍ਰਹ ਹੈ ਆਪਣੇ ਆਸ ਪਾਸ ਕੇ ਐਸੇ ਪ੍ਰਯਾਸੋਂ ਕੋ ਜ਼ਰੂਰ ਦੇਖੀਏ ਜੋ ਲੋਕ ਸਮਾਜ ਕੇ ਲਿਏ ਅੱਛਾ ਕਾਮ ਕਰ ਰਹੇ ਹੈ ਉਨ੍ਹੇ ਪਹਿਚਾਨੀਏ ਉਨ੍ਹੀ ਸਰਾਹਨਾ ਕੀਜੀਏ ਉਨਸੇ ਸੀਖੀਏ ਔਰ ਹੋ ਸਕੇ ਤੋ ਖੁਦ ਵੀ ਕਿਸੀ ਅੱਛੇ ਕਾਮ ਸੇ ਜੁੜੀਏ
0: ਮਨ ਕੀ ਬਾਤ ਕਾਰਜਕ੍ਰਮ ਰੀ 134ਵੀਂ ਕੜੀ ਮਾਏ ਪ੍ਰਧਾਨ ਮੰਤਰੀ ਲੋਕਾਂ ਸੂ ਗਰਮੀ ਰ ਮੌਸਮ ਮਾਏ ਸਾਵਚੇਤੀ ਵਰਤਨੇ ਔਰ ਨਿਆਰਾ ਨਿਆਰਾ ਸਰਕਾਰੀ ਮਹਿਕਮਾ ਕਾਨੀ ਸੂ ਜਾਰੀ ਗਾਈਡਲਾਈਨ ਦੀ ਪਾਲਣਾ ਕਰਨੇ ਰੋ ਕਯੋ ਦੇਸੀ ਪੇ ਪਦਾਰਥਾਂ ਰੋ ਜ਼ਿਕਰ ਕਰਤਾ ਥਕਾ ਸ਼੍ਰੀ ਮੋਦੀ ਆਨੇ ਅਪਣਾਨੇ ਰੀ ਅਪੀਲ ਕਰੀ
1: ਹਮਾਰੇ ਯਹਾਂ ਗਰਮੀ ਸੇ ਲੜਨੇ ਕਾ ਤਰੀਕਾ ਭਾਰਤ ਕੇ ਅਲਗ ਅਲਗ ਖੇਤਰੋਂ ਕੀ ਪਰੰਪਰਾ ਕਾ ਹਿੱਸਾ ਹੈ ਔਰ ਇਸਮੇ ਏਕ ਭਾਰਤ ਸ੍ਰੇਸ਼ਟ ਭਾਰਤ ਕੀ ਭਾਵਨਾ ਕੀ ਝਲਕ ਵੀ ਮਿਲਤੀ ਹੈ ਔਰ ਏਕ ਬਾਤ ਜ਼ਰੂਰ ਧਿਆਨ ਰੱਖੀਏਗਾ ਇਨਮੇ ਸੇ ਜ਼ਿਆਦਾਤਰ ਚੀਜ਼ੇ ਹਮਾਰੀ ਆਪਣੀ ਰਸੋਈ ਸੇ ਨਿਕਲੀ ਹੈ ਆਪ ਵੀ ਗਰਮੀ ਕੇ ਦੌਰਾਨ ਦੇਸੀ ਪੇਜਲੋਂ ਕਾ ਖੂਬ ਆਨੰਦ ਲੀਜੀਏ
0: ਪ੍ਰਧਾਨ ਮੰਤਰੀ ਹਾਲ ਹੀ ਰੀ ਆਪਰੀ ਨੀਦਰਲੈਂਡ ਯਾਤਰਾ ਰੇ ਚਾਲਤਾ ਵਠੇਰੀ ਸਰਕਾਰ ਕਾਨੀ ਸੂ ਚੋਲ ਕਾਲ ਰੀ ਪ੍ਰਾਚੀਨਤਮ ਪੱਟਿਕਾਵਾਂ ਨੇ ਭਾਰਤ ਨੇ ਸੌਂਪਣੇ ਮਾਥੇ ਇਨ੍ਹੇ ਘਣੋ ਗਰਵ ਰੋ ਬਖਤ ਬਤਾਇਓ ਵਣਾ ਖਗੋਲ ਵਿਗਿਆਨ ਰੇ ਖੇਤਰ ਮਾਏ ਯੁਵਾਵਾਂ ਨੇ ਉਛਾਸ ਰੋ ਜ਼ਿਕਰ ਕਰਤਾ ਥਕਾਂ ਦੇਸ਼ ਰੇ ਯੁਵਾ ਸਾਥੀਆਂ ਸੂ ਇਨ ਵਿਦਿਆ ਮਾਏ ਪਾਰੰਗਤ ਹੋਣੇ ਰੀ ਅਰਜ ਕਰੀ ਗਰਮੀਆਂ ਰੀ ਛੁੱਟੀਆਂ ਮਾਏ ਐਸਟ੍ਰੋਨੋਮੀ ਸੂ ਜੁੜਿਆ ਵਿਸ਼ੇ ਮਾਥੇ ਕਲੱਬ ਬਣਾ ਨੂਓ ਸਿੱਖਣੇ ਰੋ ਸੁਝਾਵ ਦਿਓ ਇਨ ਸੂ ਪਹਿਲਿਆਂ ਪ੍ਰਧਾਨ ਮੰਤਰੀ ਆਪਣਾ ਵਿਚਾਰ ਸਾਂਝਾ ਕਰਤਾ ਥਕਾਂ ਦੇਸਰਾ ਨਿਆਰਾ ਨਿਆਰਾ ਆਂਚਲਾ ਮਾਏ ਹੁਵੇਰੀਆ ਨਵਾਚਾਰਾਂ ਰਾਸ਼ਟਰੀ ਔਰ ਸਮਾਜਿਕ ਗਤੀਵਿਧੀਆਂ ਔਰ ਗਾਂਵ ਕਸਬਾਰੀ ਬਾਤਾਂ ਰੇ ਸਾਥ ਹੈ ਗੰਗਾ ਡੋਲਫਿਨ ਨੇ ਬਚਾਵਾ ਖਾਤਰ ਪ੍ਰੇਰਣਾਦਾਈ ਕਾਮਾਂ ਰੋ ਉਲੇਖ ਕਰਿਓ ਵਣਾ ਰਾਂਚੀ ਮਾਏ ਸੰਪੰਨ ਰਾਸ਼ਟਰੀ ਐਥਲੈਟਿਕਸ ਹੋੜਾਰਾ ਰਿਕਾਰਡਧਾਰੀ ਵਿਜੇਤਾਵਾਂ ਨੇ ਵਧਾਈ ਦੇਵਤਾ ਥਕਾਂ ਇਨ੍ਹੇ ਦੇਸਰਾ ਖੇਲ ਭਵਿਸ਼ਯ ਖਾਤਰ ਉਪਲਬਧੀ ਬਤਾਇਓ ਰਾਜ੍ਯ ਭਰ ਮਾਏ ਪ੍ਰਧਾਨ ਮੰਤਰੀ ਰੇ ਮਨ ਕੀ ਬਾਤ ਕਾਰਜਕ੍ਰਮ ਨੇ ਸੁਣਨ ਨੇ ਲੇਰ ਖਾਸੋ ਉਛਾਸ ਨਜ਼ਰ ਆਯੋ ਪ੍ਰਦੇਸ਼ ਭਾਜਪਾ ਰੀ ਕਾਨੀ ਸੂ ਕਾਰਜਕ੍ਰਮ ਰੇ ਸਜੀਵ ਪ੍ਰਸਾਰਣ ਰੀ ਵਿਵਸਥਾ ਕਰੀ ਜੀ ਪਾਰਟੀ ਮੁਖਿਆਲੇ ਮਾਥੇ ਰਾਖੀ ਜਾ ਕਾਰਜਕ੍ਰਮ ਮਾਏ ਪ੍ਰਦੇਸ਼ ਭਾਜਪਾ ਅਧਿਅਕਸ਼ ਮਦਨ ਰਾਠੌਰ ਸਮੇਤ ਪਦਾਧਿਕਾਰੀ ਭਿੜਾਵਿਆ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਆਪ ਰੇ ਨਿਵਾਸ ਮਾਥੇ ਯੁਵਾਵਾਂ ਰੇ ਸਾਥੇ ਇਨ ਕਾਰਜਕ੍ਰਮ ਨੇ ਸੁਣਿਓ ਇਨ ਮੌਕੇ ਮਾਥੇ ਮੁੱਖ ਮੰਤਰੀ ਕਹੋ ਕਿ ਰਾਸ਼ਟਰ ਨਿਰਮਾਣ ਮਾਏ ਯੁਵਾਵਾਂ ਰੀ ਭੂਮਿਕਾ ਖਾਸ ਹੈ ਇਨ ਸਾਰੂ ਵੇ ਸਮਾਜਿਕ ਸਰੋਕਾਰ ਰੇ ਕਾਮਾਂ ਸੂ ਜੁੜੇ ਔਰ ਨਵਾਚਾਰ ਅਪਣਾਰ ਆਪਰੇ ਕੌਸ਼ਲ ਮਾਏ ਬਦੋਤਰੀ ਕਰੇ ਵਣਾ ਕਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾ ਵਿਚਾਰ ਯੁਵਾਵਾਂ ਨੇ ਸਕਾਰਾਤਮਕ ਬਦਲਾਵ ਔਰ ਵਿਕਸਿਤ ਭਾਰਤ ਰੇ ਨਿਰਮਾਣ ਖਾਤਰ ਪ੍ਰੇਰਿਤ ਕਰੇ ਹੈ
2: ਚਾਹੇ ਕੇਂਦਰ ਸਰਕਾਰ ਹੋ ਚਾਹੇ ਰਾਜ ਸਰਕਾਰ ਹੋ हमने एक भी काम ऐसा नहीं किया जिससे हमारा सिर झुके हमने जो काम कर रहे हैं राजस्थान के हित में कर रहे हैं देश के हित में कर रहे हैं मेरे युवा साथियों देश के यशस्वी प्रधानमंत्री नरेंद्र मोदी जी के नेतृत्व में जो हमें अवसर मिला है उसका पूरा पूरा लाभ उठाइए हम जनता की सेवा के लिए समर्पित भाव से काम कर रहे हैं
0: खेती माए उर्वरका रहे संतुलित उपयोग और मौसम संबंधी चुनौतियां

0: ਤੇ ਦੇਖੋ ਸਰ ਨਾਨੂ ਭਾਈ ਇਹ ਛੋਟੀ ਛੋਟੀ ਬਾਤਾਂ ਦੇਖੋ ਸਰ ਨਾ ਖੇਤੀਬਾੜੀ ਸੰਬੰਧਿਤ ਨਹੀਂ ਬਲਕਿ ਆਪਣੇ ਆਮ ਬੋਲੀ ਮੇਂ ਕਹਾਂ ਕਿ ਸਾਮਾਨਯ ਜੀਵਨ ਸ਼ੈਲੀ ਮੇਂ ਵੀ ਸਮੇਂ ਪ੍ਰਬੰਧਨ ਰੋ ਬਹੁਤ ਹੀ ਮਹੱਤਵ ਹੈ ਤੋ ਦੇਖੋ ਸਰ ਅਬ ਇਹ ਕਾਰਜਕ੍ਰਮ ਨੂੰ ਆਗਾਜ਼ ਕਰਾਂ ਔਰ ਆਗੇ ਔਰ ਬੜਾ ਔਰ ਇੱਕ ਔਰ ਮਨਭਾਵਨ ਰਾਜਸਥਾਨੀ ਲੋਕ ਗੀਤ ਆਪਣੇ ਕਿਸਾਨ ਭੈਣੇ ਸੁਣਾਵਾਂ ਸਾਂ
1: ਬਿਲਕੁਲ